0: asta mo ai lari ke kase mo school ge homework ke kase mo smaina mo tawe adu go achievement se ai ne sai ge do maina ministry of culture na piba jago ki da scholarship ai folk dance da ai phangje 2010 da phangje adu ge matung da mo ministry of culture ge makha da amuk su junior fellowship ai maina phangje jago da ina
1: masi da koi sana choreography to bi rak pa hai tare ko man du sukaya ma thaina je masi ki web sna mo kamai kamai le bi ki bla du su khangja nge jago yoi la
0: ai si ge sina aina ham ba sa ina dur rasang gyo ina music video hai ka ja album hai ka ja da maina mo ki legend awareness ki theme da ਅਖੋਗਿ ਦਦਾ ਮਨ ਹਾਈਬੀਰ ਅਗਾ ਇਸ ਇਹਾਨਾ ਨਾ ਦਮਾਇਨਾ ਫਿਲਮ ਗਿ ਹੋਇਨਾ ਦੁਦਾ ਇਚੇ ਖੁੰਦਾ ਜਰ ਫਿਲਮ ਹਾਈਦੀ ਸਕਿਨ ਗਿ ਹੋਇਨਾ ਦਮਾਇਨਾ ਖੁੰਦਾ ਜਰ ਅਦੁਗਿ ਮਤੁੰਦਾ ਅਯੁਨਾ ਫਿਜ਼ਿਕਸੇ ਮੋ ਨੋਗਿਨ ਆਰਟ ਐਂਡ ਕਲਚਰ ਐਸੋਸੀਏਸ਼ਨ ਨਾ ਕਾਮ ਹਾਈਨਾ ਕੂੰਬ ਨਾਤੇ ਬਮਲੇ ਕਾਇਦ ਲੈਬਾ ਓਜ਼ਾ ਥੋਕਚੁਮ ਲੋਕੇਨ ਗਿ ਮਖਾਦਾ ਅਯਨਾ ਸੰਦੇ ਸੰਦੇ ਕਲਾਸ ਤੋਜੇ ਕਲਾਸ ਸਿਦਾ ਅਯਨਾ ਜਗੋ ਗਿ ਹੋਇਨਾ ਓਜ਼ਾ ਹਾਈਦਾ ਇਨਸਟ੍ਰਕਟਰ ਹਾਈਦਾ ਅਲਮਾਇਨਾ ਹੋਇਨਾ ਲੈਸੇ ਅਦੁਗਾ ਹੁਜੀ ਓਜ਼ਾ ਗਿ ਸਹੀ ਗਿ ਹੋਇਪਾ ਪ੍ਰੋਡਕਸ਼ਨ ਸਹਿੰਗੇ ਮਨੁੰਗਾ ਅਨੀ ਪੁਥੋਪਾ ਅਹੁਮ ਪੁਥੋਪਾ ਸੁਗੁੰਬਾ ਪ੍ਰੋਡਕਸ਼ਨ ਮੈਮ ਅਮਾ ਤਾਉਬਸਿਦਾ ਪਾਂਥੁਈਬੀ ਜਗੋਏ ਪਾਂਥੁਈਬੀ ਸੈਥਾ ਜਗੋਏ ਅਦਗੀ ਇਨੁੰ ਲੋਨ ਪੇਨਾ ਸੈਥਾ ਰੋਲ ਸਿਨਾ ਪੇਨਾ ਦਾ ਬੇਸ ਤਾਉਬਾ ਅਦਗੀ ਮੰਗਾਂਗ ਲੁਵਾਂਗ ਖੁਮਨ ਤਾਇਬੰਗ ਮਿਤਮ ਲੋਨ ਨਾ ਚਿੰਬਾ ਹਬਦੀ ਜਗੋਏ ਤਰੁਕ ਤਰੇਤ ਹੈਨਾਦੀ ਸੁਮਾਇਨਾ ਤਾਉਜਖਰਬਾ ਮਾਲੇ ਅਦੁਗਾ ਅਯ ਸਕੂਲ ਗਿ ਹੋਇਨਾ ਅਖੋਇਗਿ ਅਚੀਵਮੈਂਟ ਸੇ ਅਯਗਿ ਕੇ ਵੀ ਗਿ ਹੋਇਨਾ ਅਖੋਇਗਿ ਚਹੀ ਖੁਦਿੰਗ ਗਿ ਹੋਇਨਾ ਅਖੋਇਗਿ ਆਲ ਇੰਡੀਆ ਗਿ ਲੈਬਾ ਕੇ ਵੀ ਮੈਮ ਸੀ ਗਿ ਹੋਇਨਾ ਕੰਪੀਟੀਸ਼ਨ ਤਾਉ ਕੰਪੀਟੀਸ਼ਨ ਜੀ ਹਨ ਹਨ ਬਤਾ ਦੁਮ ਅਖੋਇ ਯੂਥ ਕਲਸਟਰ ਲੈਵਲ ਸਕੂਲ ਲੈਵਲ ਹਨਾ ਤਾਉਰਨੀ ਮਥੰਦ ਕਲਸਟਰ ਲੈਵਲ ਕਲਸਟਰ ਅਸਿਨਾ ਮਨੀਪੁਰਦ ਲੈਰੀਬਾ ਕੇ ਵੀ ਖੇ ਸੀ ਗਿ ਕੰਪੀਟੀਸ਼ਨ ਅਦੁ ਲੋਰਗਾ ਮੋ ਅਖੋਇ ਜੋਨੇਲ ਅਖੋਇ ਤਿੰਛੁਕਿਆ ਰੀਜਨ ਦਾ ਚਿੰਗੇਬਾ ਅਦੁਗਿ ਮਨੁੰਦ ਲੈਰੀਬਾ ਕੇ ਵੀ ਮੈਮ ਸੀ ਗਿ ਮੋ ਕੰਪੀਟੀਸ਼ਨ ਅਮੁ ਤਾਉਰਨੀ ਅਦੁਗਿ ਮੋ ਖਲਕ ਪਦੁ ਨੇਸਟੈਂਡ ਦਾ ਚੱਪਲੇਬਾ ਅਦੁਗਿ ਸਰਪ ਸਿਸਟਰ ਜੋ ਅਖੋਇਦੀ ਚਿਲਡਰਨ ਸਕੂਲ ਹੋਇਬਨੀ ਨਾ ਥੀਮ ਸੇ ਅਯਾਮਨਾ ਮੋਇਨਾ ਸਜੇਸਟ ਤਾਉਰੇ ਅਖੋਇਨਾ ਜਗੋਈ ਅਮ ਸਾਨਿੰਗ ਮਤੰਦ ਸੀ ਤਾ ਸਾਗੇ ਹੈ ਬਯਾ ਦੇਬਾ ਉਹਨੇ ਪੀਅਰਿੰਗ ਸਟੇਟ ਅਮ ਪੀਰਕਨੀ ਬਖੋਈਗੇ ਅਦੂ ਦੁਗੇਦਾ ਅਖੋਇ ਯੂ ਪੀ ਨੰਦ ਅਯਾਮ ਬਤਾ ਛੱਤੀਸਗੜ ਤਾਗਰੇ ਯੂ ਪੀ ਤਾਗਰੇ ਸੀਗੇ ਕੰਪੀਟੀਸ਼ਨ ਸਿਦਾ ਸੁ ਅਦੁਮ ਫਾਸਟ ਸੈਕੰਡ ਸੁਮਾਇਨਾ ਲਾਉਰੇ ਅਦੁਗਾ ਕਲਾਸ ਸੈਕੰਡ ਡਾਂਸ ਅਦੁਮ ਯਾਵੇ ਅਦੁ ਕਲਾਸ ਸੈਕੰਡ ਦਾ ਸੁ ਅਦੁਮਾਇਨਾ ਫਾਸਟ ਸੈਕੰਡ ਲਾਉਰੇ ਅਦਗੀ ਅਖੋਇ ਫੋਕ ਸੌਂਗ ਜੁ ਯਾਵੇ ਫੋਕ ਸੌਂਗ ਸਿਦਾ ਸੁ ਅਦੁਮ ਕੰਪੀਟੀਸ਼ਨ ਦੇ ਫਾਸਟ ਆਬਾ ਸੈਕੰਡ ਤਾਬਾ ਅਦਗੀ ਇੰਸਟਰੂਮੈਂਟ ਗਿ ਹੋਇਨਾ ਸੁ ਇੰਸਟਰੂਮੈਂਟ ਸੇ ਅਯਨਾ ਰਿਦਮਸ ਓ ਮਨੀਪੁਰਦਾ ਅਯਸੇ 2015 ਦਗੀ ਯਾਉਜਬਾ ਅਦੁਨਾ ਅਦੁਗਿ ਡ੍ਰਮ ਗਿ ਅਯਨਾ ਖਰਜੁ ਨੋਲੇਜ ਖਤੰਗ ਲੈਜਰੂਬਨੀਨਾ ਅਮਾਇਨਾ ਡ੍ਰਮ ਗਿ ਦਸੁ ਅਦੁਮ ਅਖੋਇਗਿ ਇੰਸਟਰੂਮੈਂਟ ਐਂਡ ਮਿਊਜ਼ਿਕ ਦਸੁ ਅਦੁਮ ਸੈਕੰਡ ਸੁਮਾਇਨ ਅਦੁਮ ਲੋਕਜਰੇ
1: ਪੰਬੀਗ੍ਰੇ ਮਯਾਮ ਸਿਦਾ ਮੁਰੀਦਮਸ ਆਫ ਮਨੀਪੁਰੀ ਲਾਕੋ ਮਤਾਂਗਸੇ ਸਿਯਾਮਨੇ ਮਤਮਦੁਦਾ ਹੈਤਾਰੇ ਕੋਈ ਯਾਮਨੇ ਗੀਯੰਗ ਮਤਸ ਮੋਂਗ ਤਾਕੀ ਬਦੁ ਮਯਾਨੋਸੇ ਪੰਪਨਗੀ ਬਦ੍ਰਮ ਗੀ ਲੈਗ੍ਰੀਬਾ ਪ੍ਰੈਜੈਂਟੇਸ਼ਨ ਤੌਗ੍ਰੀਬਾ ਮੋਂਗਸੇ ਤਾ ਸੀ ਕੋਈ ਕਿ ਟੈਕਨਰ ਕਾ ਮਤਮਦਾ ਉਸਤਾ ਕੋਈ ਪ੍ਰੈਕਟਿਸ ਤੌਗ੍ਰੀਬਾ ਕੋਈ ਰਿਦਮਸ ਗੀ ਲੈਗ੍ਰੀ ਮਤਾਂਗਸ ਵਾਰੀ ਬਕਰਸ ਅਦੁਮ ਨੁਗਾ ਵਾਰੀ ਦੁਮ ਨੇ ਰਮਗਨੀ ਹੈ ਬੇ ਤਾਜ਼ਾ ਬਲੇ ਬਸੀ ਬਿਯਾਮ ਦੰ ਤੰਗ ਤੰਬਿਓ
0: ਰਿਦਮਸ ਆਫ ਮਨੀਪੁਰ ਸਿਦਾ ਜੇਗੀ ਬਸੇ ਅਹਮਦਾ 2015 ਦੇਗੀ ਦੇ ਯੌਗਜੇਗੀ ਬਨੇ ਅਦੁਦਾ ਯਾਉ ਬਸੇ ਕੋਈ ਨੇ ਇਹਾਨਾ ਰਿਦਮਸ ਮਤਮਦੁਦਾ ਦੇ ਰਿਦਮਸ ਆਫ ਮਨੀਪੁਰ ਸੇ ਕਰੀਨੋਗਾ ਦੇ ਖੰਗ ਬਨਤੇ ਕੋਈਨਾ ਅਮਤੇ ਯਾਮ ਕੰਨਾ ਅਦੁ ਦਾ ਖੰਗ ਦਾ ਕੋਈ ਨੇ ਪ੍ਰੋਗਰਾਮ ਗੁੰਬ ਤਾਉ ਬਮ ਤਮ ਦਾ ਦੀ ਮਿਊਜ਼ਿਕ ਕੀ ਉਸ ਮਾਇਨਾ ਲੈਬਰ ਕਾਇਨਾ ਅਦੁ ਦੀ ਉਦਿ ਉਰਗਾ ਕਦਾਈ ਦਾ ਕਮਾਇਨਾ ਤਾਉ ਬਨੋ ਗਾਨੋ ਦੇ ਖੰਗ ਦੇਬਾ ਅਦੁ ਯੂਥ ਫੈਸਟੀਵਲ ਗੀ ਐਮ ਯੂ ਗੀ ਯੂਥ ਫੈਸਟੀਵਲ ਗੀ ਤਾਉ ਬਮ ਤਮ ਸਿਦਾ ਦਾਤੇ ਨਾਉ ਅਨਿਲ ਖੁਜੋਮ ਅਨਿਲ ਕੁਮਾਰ ਅਦੁਗਾ ਲੈਸ਼ਮ ਮਿਲਨਜੀਤ ਮੋਇਬਾਨੀਨਾ ਤਾਉਰਗਾ ਕੋਈ ਫੋ ਓਕੇਸਟਰਾ ਇਵੈਂਟ ਅਮ ਯਾਵੇ ਅਦੁਦਾ ਅਖੋਈ ਡ੍ਰਮ ਗੀ ਹੋਇਬ ਯਾਵ ਅਖੋਈ ਨੋ ਅਖੋਈ ਨੁਪੀ ਮੰਗਾ ਨ ਥਿਲੀ ਮਤਮਦੁਦਾ ਅਦੁਦਗੀ ਪ੍ਰੈਕਟਿਸ ਖਗਾ ਹੋਰਕੋਦਗੀ ਦੀ ਦਾਤੇ ਨਾਉਗਾ ਮਿਲਨ ਗੇ ਨ ਤਾਉਰਗਾ ਅਖੋਈ ਯਾਮਬੁੰਗ ਹਾਇਬਦੀ ਰਿਦਮ ਸੋ ਮਣੀਪੁਰਗੀ ਸੈਕਟਰੀ ਹੋਇਨਾ ਲੈਬੀਰੀਬਾ ਆਰ ਕੇ ਸਨਾ ਤੋਂਬਸੀ ਅਖੋਈ ਕਾ ਸਕੰਗ ਮਾਇਖੰਗ ਨਾ ਹਲਗਾ ਅਦਗੀ ਸਮਾਇਨ ਅਖੋਈ ਪ੍ਰੋਡਕਸ਼ਨ ਅਮ ਤਾਉਕਸੀ ਹਾਇਰਗਾ ਅਦੁਦੇ ਪ੍ਰੋਡਕਸ਼ਨ ਦੁਦਗੀ ਅਖੋਈ ਅਹਮਬਗੀ ਅਖੋਈ ਤੌਗਜਕੀਬਾ ਪਰਫੋਰਮੈਂਸ ਏ ਡਾਂਸਿੰਗ ਡ੍ਰਮਰ ਹਾਇਬਸੇ ਅਦੁ ਮਤਮਦੁਦਾ ਯਾਮਨਾ ਹਾਬਦੀ ਪੋਪੂਲਰ ਜੁ ਹੋਇਗੀਬਾ ਵਾਇਰਲ ਜੁ ਅਮਕਨ ਚਤਕੀਬਾ ਅਦੁਗੀ ਮਿਊਜ਼ਿਕ ਕੀ ਕੰਪੋਜੀਸ਼ਨ ਜੁ ਹੋਇਦੁਨੇਬਾ ਮਾਇਨ ਤਰੋਗਾ ਅਖੋਈ ਜੇ ਯਾਉਖਰੇ 15 ਦਗੀ ਇਹਾਨਾਨਾ ਅਖੋਈ ਨੇ ਯਾਉਰਪਦੁਨਾ ਅਦਗੀ ਦੁਮ ਤੰਬਾ ਖੋਟਪਾ ਅਹਮਬਦੇ ਦੁ ਖੋਜੁ ਤੰਬਾ ਦੁ ਦੁਮ ਖੁਦ ਕਸੇ ਹੈਤਬਗੀ ਇਸਿੰ ਹਾਨਬਾ ਖੋਟਪਾ ਨਾਵਗਾ ਜੇ ਯਾਮਨਾ ਤੌਰੇਬਾ ਅਦਗੀ ਮੁਕਮੇਨ ਸਿਸਟਮ ਜੁ ਅਖੋਈ ਨਾ ਇਹਾਮਨਾ ਡ੍ਰਮ ਖਤੰਗ ਥਿਨਬਾ ਨਤਬਾ ਜਗੋਈਗੀ ਹੋਇਬਾ ਮੁਕਮੇਨ ਸਾਪਸਲ ਲੇ ਚੋਲੋਮ ਗੀ ਅਸੁਗੁੰਬਾ ਕੇ ਘਾਸੇ ਮਾਯਾਮਨਾ ਮਿਕਸ ਔਰਗਾ ਤਾਰੋਕਪਗੀ ਨਾ ਤੋਂਗਾਨਬਾ ਅਮਾ ਅਖੋਇਦਸੁ ਯਾਮਨਾ ਹੈਨਿੰਗਬਾ ਅਮਾ ਫਾਉਗੀਬਾ ਓਇਗੀਬਾ ਅਦਗੀ ਪ੍ਰੋਗਰਾਮ ਥੋਕਾਨ ਮੀਨੇ ਐਪਰੀਸੀਏਟ ਤਾਰੋਕਪਤਸੁ ਯਾਮਨਾ ਨੁੰਗਾਇਬਾ ਮੋ ਓਇਗੀ ਹੈਬਦੇ ਥਾਂਗੀਸੁ ਤਾਉਪੀਰੇ ਏ ਜਗੋਇਗੀਸੁ ਤਾਉਬੇ ਅਦੁਗਾ ਅਨੌਬਾ ਅਮਾਦਾ ਅਖੋਇਨਾ ਖੁੰਗਦਾ ਜਰੂਬਸਿਦਸੁ ਮਾਇਨਾ ਮਾਯਾਮਨਾ ਯਾਮਨਾ ਪਾਮਨਾ ਔਰਗਾ ਨੁੰਗਸ਼ੀ ਬੀਰਗਾ ਅਖੋਇ